ਸੋਹਣਾ ਗਾਣਾ ਹੈ ਯਾਰ। ਸਿਮਰਨ ਕੌਰ ਕਾ ਸ਼ੁਰੂ ਹੋ ਚੁਕਾ ਗਾਣੇ ਵੀ ਸ਼ੋ, ਮਤਲਬ ਸਿਮਰਨ ਕੌਰ ਕਾ ਸ਼ੋ ਸ਼ੁਰੂ ਹੋ ਚੁਕਾ, ਗਾਣੇ ਵੀ ਅੱਛੇ ਆਏਗੇ ਔਰ ਬਾਤੇ ਵੀ ਅੱਛੀ ਹੋਗੀ ਔਰ ਪਤਾ ਨਹੀਂ ਲੱਗੇਗਾ।

0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.

0: 사이클.
1: 왠지 ਸਈਆ ਸਾਈਕੋ ਕੋ ਸਾਈਡ ਵੇ ਰੱਖਦੇ ਸਿਮਰਨ ਕੌਰ ਆ ਚੁੱਕੀ ਹੈ ਮੈਂ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ

0: ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ 7:16 12 ਸੈਕਿੰਡ ਸਟੂਡੀਓ ਦੀ ਘੜੀ ਪਹੁੰਚ ਚੁੱਕੇ ਦਿਲ ਸੇ ਫਿਲਮ ਕੇ ਬਾਰੇ ਮੇ ਆਜ ਹਮ ਬਾਤ ਕਰ ਰਹੇ ਹੈ ਸ਼ਾਹਰੁਖ ਖਾਨ ਨੇ ਕੋਈ ਵੀ ਸੇਫਟੀ ਚੀਜ਼ ਜੋ ਥੀ ਵੋ ਇਸਕੇ ਲੀਏ ਯੂਜ਼ ਨਹੀਂ ਕੀ ਥੀ ਜੋ ਉਹਨੇ ਇਹ ਛਈਆਂ ਛਈਆਂ ਡਾਂਸ ਕੀਆ ਥਾ ਮੂਵਿੰਗ ਟ੍ਰੇਨ ਪੇ ਤੋ ਉਹਨੇ ਉਨਕੋ ਕੋਈ ਡਰ ਨਹੀਂ ਲਗਾ ਇਸ ਫਿਲਮ ਕੇ ਲੀਏ ਕਾਜੋਲ ਕੋ ਵੀ ਰਿਕੁਐਸਟ ਕੀਆ ਗਿਆ ਥਾ ਮਨੀਸ਼ਾ ਕੋਇਰਾਲਾ ਕੋ ਅਪਰੋਚ ਕੀਆ ਗਿਆ ਥਾ ਲੇਕਿਨ ਉਨ ਲੋਗੋ ਨੇ ਜੋ ਥਾ ਯੇ ਮਨਾ ਕਰ ਦਿਆ ਥਾ ਯੇ ਵਾਲਾ ਛਈਆਂ ਛਈਆਂ ਡਾਂਸ ਕਰਨੇ ਸੇ ਫਿਰ ਮਲਾਇਕਾ ਅਰੋੜਾ ਜੋ ਥੀ ਵੋ ਇਸ ਗਾਣੇ ਕੇ ਲੀਏ ਆਈ ਬਟ ਜਬ ਵੋ ਟ੍ਰੇਨ ਕੇ ਉੱਪਰ ਡਾਂਸ ਕਰ ਰਹੀ ਥੀ ਉਨਕੋ ਬੈਲੈਂਸ ਕਰਨੇ ਕੇ ਲੀਏ ਔਰ ਉਨਕੀ ਸੇਫਟੀ ਕੇ ਲੀਏ ਉਨਕੇ ਘਾਗਰੇ ਔਰ ਉਨਕੀ ਵੇਸਟ ਕੇ ਪਾਸ ਜੋ ਥਾ ਨਾ ਵੋ ਉਨਹੋਨੇ ਇੱਕ ਰੋਪ ਜੋ ਥਾ ਵੋ ਬਾਂਧਾ ਹੁਆ ਥਾ ਸੋ ਅਬ ਕਿਆ ਹੈ ਕਿ ਜਬ ਵੋ ਡਾਂਸ ਵਾਂਸ ਹੋ ਗਿਆ ਸ਼ੂਟਿੰਗ ਖਤਮ ਹੋ ਗਈ ਜਬ ਵੋ ਰੋਪ ਨਿਕਾਲਾ ਗਿਆ ਜਬ ਵੋ ਰੱਸੀ ਨਿਕਾਲੀ ਗਈ ਤੋ ਉਨਕੇ ਬਾਡੀ ਪੇ ਜੋ ਥੇ ਉਨਕੇ ਯੂ ਨੋ ਸਟਮਕ ਕੇ ਪਾਸ ਕਟਸ ਜੋ ਥੇ ਨਾ ਵੋ ਲੱਗੇ ਹੋਏ ਥੇ ਐਂਡ ਬਹੁਤ ਬਹੁਤ ਸਾਰਾ ਜੋ ਥਾ ਉਨਕਾ ਬੁਰਾ ਹਾਲ ਹੋ ਗਿਆ ਥਾ ਕਿਉਂਕਿ ਵੋ ਰੋਪ ਬਾਰ ਬਾਰ ਖਿੱਚ ਰਹੀ ਥੀ ਔਰ ਵੋ ਡਾਂਸ ਕਰ ਰਹੀ ਥੀ ਸ਼ਿਲਪਾ ਸ਼ੈਟੀ ਕੋ ਵੀ ਬੋਲਾ ਗਿਆ ਥਾ ਇਹ ਛਈਆਂ ਛਈਆਂ ਡਾਂਸ ਕੇ ਲੀਏ ਲੇਕਿਨ ਸ਼ਿਲਪਾ ਸ਼ੈਟੀ ਕੋ ਬਹੁਤ ਜ਼ਿਆਦਾ ਡਰ ਲੱਗਦਾ ਥਾ ਕਿ ਭਾਈ ਟ੍ਰੇਨ ਕੇ ਉੱਪਰ ਚੜ੍ਹ ਕੇ ਮੈਂ ਛਈਆਂ ਛਈਆਂ ਕਰੂੰਗੀ ਤੇ ਉਨਕੀ ਆਪਣੀ ਛਈਆਂ ਛਈਆਂ ਹੋ ਜਾਏਗੀ ਲੇਕਿਨ ਵਾਕਈ ਮੈਂ ਕਾਫੀ ਡੇਰਿੰਗ ਗਾਣਾ ਹੈ ਯਾਰ ਇਹ ਦੇਖ ਕੇ ਮੁਝਕੋ ਦਿਲਾਏਗਾ ਡੋਲਰ ਹੈ ਆਈ ਨੋ ਰਾਈਟ
1: ਅਬ ਸੁਣੀਏ ਓਲਿਵ ਕਾ ਜ਼ਬਰਦਸਤ ਹੈ ਜ਼ਬਰਦਸਤ ਹੈ

ਜੀ ਮੈਂ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ, ਔਰ ਸਿਮਰਨ ਕੌਰ ਗਈ ਅਸੀਂ ਅਬ ਗਲਤੀ ਮਾਨੇ ਕਾ ਟਾਈਮ ਆ ਚੁੱਕਾ, 8:51 ਸਟੂਡੀਓ ਕੀ ਘੜੀ ਪੇ ਹੋ ਚੁੱਕੀ ਹੈ, ਲੇਕਿਨ ਜਾਣੇ ਸੇ ਪਹਿਲੇ ਸ਼ੋਅ ਕੇ ਆਖਰੀ ਦੋ ਗਾਣੇ। बाकी की तारीफ कल करूंगी तो चलेगा ना। चलो फिर कल शाम को 5 बजे फिर से होती आपसे मुलाकात। टिल देन खांदे बिंदर ऐश करते रहो, चेहरे दे बड़े वाली स्माइल रखो, किसी का दिल मत दुखाना। बी नाइस टू एवरीवन यार, गुड नाइट, जस्ट टेक केयर ऑफ योरसेल्फ एंड लव यू सर किलो।